ਤਾਂ ਜੋ ਸੁਣੋ ਥਾਰੇ ਲੋਕ ਗੀਤ ਪਿੰਕੀ ਆਵਾਜ਼ਾਂ 'ਤੇ ਤਾਂ ਸ਼ਰੋਤਾ ਅਬ ਕੁਛ ਖਬਰ ਸਾਂਝਾ ਹੋਈ। ਪ੍ਰਦੇਸ਼ਾਂ ਦੀ ਜਨਗਣਨਾ 2027 ਪਹਿਲਾ ਚਰਨ 21 ਜੂਨ ਗਾ ਸ਼ੁਰੂ ਹੋਣਾ, ਜੋ 15 ਜੁਲਾਈ ਤਾਈਂ ਚੱਲਣਾ। ਪਹਿਲੀ ਕਾ 15 ਜੂਨ ਤਾਈਂ ਲੋਕ ਸਵਗਣਨੇ ਜ਼ਰੀਏ ਔਨਲਾਈਨ ਮਾਧਿਅਮ ਕਾ ਆਪਣੀ ਜਾਣਕਾਰੀ ਭਰਨੇ। ਜਨਗਣਨੇ ਸਫਲ ਹੋਣੇ ਗਾਏ ਆਜ ਜਨਗਣਨਾ ਕਾਮ ਨਿਦੇਸ਼ਾਲਯ ਸ਼ਿਮਲਾ ਦੀ ਇੱਕ ਬੈਠਕ ਹੋਈ, ਜਿੱਥ ਆਕਾਸ਼ਵਾਣੀ, ਦੂਰਦਰਸ਼ਨ, CBC ਤੋਂ ਪੱਤਰ ਸੂਚਨਾ ਬਿਊਰੇ ਅਧਿਕਾਰੀ ਹਿੱਸਾ ਲਿਆ। ਇਹ ਦੌਰਾਨ ਜਨਗਣਨਾ ਲਿਆ ਲੋਕਾਂ ਲਈ ਜਾਗਰੂਕ ਕਰਨ ਲਈ ਰਣਨੀਤੀ ਬਣਾਏ। ਜਨਗਣਨਾ ਕਾਰਯ ਨਿਦੇਸ਼ਾਲਯ ਨਿਦੇਸ਼ਕ ਦੀਪਸ਼ਿਖਾ ਸ਼ਰਮਾ ਬਤਾਊ ਕਿ 16 ਜੂਨ ਕਾ 15 ਜੁਲਾਈ ਤਾਈਂ ਮਕਾਨੇ ਗਣਨਾ ਤੋਂ ਸੂਚੀਕਰਨ ਕਰ ਰਹੇ ਹੋਣੋ। ਤਿੰਨੇ ਪ੍ਰਦੇਸ਼ ਹੈ ਸਭੀ ਨਾਗਰਿਕਾਂ ਕਾ ਜਨਗਣਨਾ ਕਾਰਯ ਦੇ ਸਹਿਯੋਗ ਅਪੀਲ ਕੇ। ਕੇਂਦਰੀ ਸ਼ਿਕਸ਼ਾ ਮੰਤਰਾਲਯ ਮਹੱਤਵਕਾਂਸ਼ੀ ਪਹਿਲ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਸ਼ੁਰੂ ਕੀਏ ਨੇ। ਯੁਵਾ ਸੰਗਮ ਕਾਰਯਕ੍ਰਮ ਮੁਤਾਬਿਕ ਹਿਮਾਚਲ ਤੋਂ ਪੁਡੂਚੇਰੀ ਵਿਚਾ ਦੇ ਸੰਸਕ੍ਰਿਤਿਕ ਤੋਂ ਸ਼ੈਕਸ਼ਣਿਕ ਆਦਾਨ ਪ੍ਰਦਾਨ ਇੱਕ ਅਨੂਠੀ ਪਹਿਲਾ ਚਲਾਏ ਨੇ। ਇਹ ਸਿਲਸਿਲੇ ਦੀ NIT ਪੁਡੂਚੇਰੀ 48 ਛਾਤਰ ਤੋਂ ਤਿੰਨੋਂ ਏਕ ਦਲ ਕੇਂਦਰੀ ਵਿਸ਼ਵ ਵਿਦਿਆਲਯ ਧਰਮਸ਼ਾਲਾ ਪਹੁੰਚੇ। ਈ ਫਾਰਮੇਸੀ ਵਿਰੋਧਾ ਦੀ ਦਵਾ ਵਿਕਰੇਤਾ ਰਾਸ਼ਟਰ

ਵਿਆਪੀ ਬੰਦੇ ਆਵਾ ਨੂੰ ਅੱਜ ਪ੍ਰਦੇਸ਼ਾਂ ਦੀ ਵੀ ਅਸਰ ਦੇਖਣ ਲਈ ਮਿਲੋ। ਸੋਲਨ ਜ਼ਿਲ੍ਹੇ ਲਗਭਗ 1,500 ਦਵਾਈ ਦੁਕਾਨੇ ਅੱਜ ਪੂਰੀ ਤਰ੍ਹਾਂ ਕਾ ਬੰਦ ਰਹੇ। ਦਵਾਈ ਵਪਾਰੀ ਸਰਕਾਰਾਂ ਕਾ ਔਨਲਾਈਨ ਦਵਾਈ ਖਰੀਦਣਾ ਗਾਏ ਰੋਕ ਲਾਣੀ ਮੰਗ ਕੀ। ਤਾਂ ਜੀ ਜੋ ਤੇ ਖਬਰ ਸਾਰ ਤਾਂ ਦੇਖ ਸ਼੍ਰੋਤਾਓ, ਪਰਿਵਾਰ ਸਮਾਜੇ ਸਭੀ ਕਾ ਮਾਠੀ ਪਰ ਮਹੱਤਵਪੂਰਨ ਇਕਾਏ ਆ। ਮਾਂ ਬਾਬਾ ਤੁਹਾਈ ਦਿਨੇ ਛੋਟੂ ਮਿਲਾਵਾ ਏਕ ਪਰਿਵਾਰ ਬਣਾ। ਅੱਜ ਕੇ ਵਕਤਾਂ ਦੇ ਪਰਿਵਾਰੋਂ ਪਾਲਣ ਪੋਸ਼ਣ ਕਰਨੋ ਬੜੋ ਮੁਸ਼ਕਿਲ ਆ। ਛੋਟੂਏ ਪੜ੍ਹਾਏ ਤਿੰਨੇ ਖਰਚੇ ਮਾਂ ਬਾਬਾ ਲੈ ਪੂਰੇ ਕਰਨੇ ਬੜੇ ਮੁਸ਼ਕਿਲ ਆ। ਮਾਂ ਬਾਪ ਆਪਣੀ ਖੁਸ਼ੀ ਛੱਡਿਆ ਛੋਟੂਏ ਬਾਰੇ ਦੀ ਸੋਚਾ। ਅੱਜ ਕੇ ਵਕਤਾਂ ਦੀ ਖਰਚਾ ਹੀ ਪੂਰਾ ਨਹੀਂ ਹੁੰਦਾ ਤਾਂ ਬੱਚਤ ਕਿੱਦਾਂ ਕਾ ਕਰਨੇ। ਪਰ ਹਾਂ, ਮਾਠੀ ਮਾਠੀ ਬੱਚਤ ਕਰਨੀ ਚਾਹੀ ਜਿੱਦਾਂ ਕਾ ਮੁਸ਼ਕਿਲ ਵਕਤਾਂ ਦੀ ਕਾਫੀ ਮਦਦ ਮਿਲਾ। ਜਿੱਦੀ ਪੈਸੇ ਬਚੀ ਸੋਕਾ ਤਿਦੀ ਬਚਾਉਣੇ ਚਾਹੀ ਆਪਣੋ ਤੁਹੀਂ ਆਪਣੇ ਪਰਿਵਾਰੋ ਭਵਿਸ਼ਯ ਸੁਰੱਖਿਅਤ ਚਾਹੀ ਬਣਾਉਣੋ। ਪੈਸੇ ਪਾਕੜ ਦਾਣੇ ਵਾਲੇ ਗਿਆਨੀਏ ਬੋਲਣੋ ਆ ਕਿ ਯਾ ਅਗਰ ਹਮੇ ਕੋਈ ਕੰਮ ਲੈ ਮਾਠੀ ਸੰਖਿਆ ਦੀ ਪੈਸੇ ਬਚਾਈ ਤੁਹੀਂ ਤਿੱਤਾ ਗਾਏ ਹਮੇਸ਼ਾ ਕੰਮ ਕਰੀ ਤਾਂ ਸੌ ਪੈਸੋ ਮਾਰੋ ਸੌਗੇ ਬਾਈ ਸਹੀ ਮਦਦ ਕਰਾਂ। ਤਾਂ ਅੱਜ ਕੀ ਕੰਮ ਬੱਚਤ ਵੀ ਕਲਾ ਹਮਾਲੇ ਕਈ ਬੜੇ ਲਾਭ ਦੇ ਸਕਾਂ। ਅੱਜ ਕੇ ਦੌਰਾ ਦੀ ਪੈਸੇ ਕਾ ਸੰਬੰਧਿਤ ਬੱਚਤ ਕਰਨੀ ਹਮਲੇ ਬੜੀ ਜ਼ਰੂਰੀ ਆ। ਕਿਲੇ ਕੀ ਖਰਾਬ ਵਕਤ ਬਤਾਇਆ ਨਹੀਂ ਆਉਂਦਾ ਤੇ ਇਹ ਵਜ੍ਹਾ ਕਾ ਹਮਾਂ ਅੱਛੇ ਤੁਹੀਂ ਬੁਰੇ ਦੁਈ ਵਕਤਾਂ ਲੈ ਪਹਿਲੇ ਕਾ ਹੀ ਤਿਆਰ ਰਹਿਣਾ ਚਾਹੀ ਤਾਂ ਕਿ ਕਿਵੇਂ ਵੀ ਕੋਆ ਸਾਹਮਣੇ ਹੱਥ ਫੈਲਾਉਣੀ ਜ਼ਰੂਰਤ ਨਹੀਂ ਪੜਾ। ਤੇ ਖਰਚ ਕਰਿਆ ਸਹੀ ਤਰੀਕੇ ਕਾ ਇਤੇ ਬੱਚਤ ਕਰਨੀ ਚਾਹੀ। ਹਮੇ ਸਭ ਜਾਣੀ ਕਿ ਪੈਸੇ ਕਮਾਉਣਾ ਦੇ ਬੜੋ ਵਕਤ ਲਾਗਾ ਪਰ ਖਰਚ ਕਰਨ ਲੈ ਸਿਰਫ ਕੁਛ ਮਿੰਟ ਹੀ ਲਾਗਾ। ਤਾਂ ਇਨਸਾਨ ਕਿਤਰੋ ਵੀ ਕਮਾਵਾਂ ਪਰ ਤੀਵੇ ਪੈਸੇ ਜਮ੍ਹਾਂ ਕਰਨੇ ਜ਼ਰੂਰਤ ਸਮਝਣੀ ਚਾਹੀ। ਪੈਸੇ ਕੰਮ ਹੀ ਕਿਲੇ ਨਹੀਂ ਹੋਆ ਤੇ ਵੀ ਬੱਚਤ ਕਰਨੀ ਚਾਹੀ। ਅੱਜ ਕੇ ਲੋਕ ਸੋਚ ਆ ਕਿ ਕਾਲਾ ਕਹਿ ਹੋਣੋ ਜੋ ਕੋਲੇ ਪੱਤੋ ਆ ਜੁਣ ਕਰਨੋ ਆ ਆਜ ਕਰਨੋ ਆ ਖਰਚ ਕਰਾ ਉਡਾਵਾ ਤੋਈ ਅੱਜ ਕੇ ਵਕਤ ਖੂਬ ਮਜ਼ੇ ਲੈਣਾ ਚਾਹ ਕਿਲੇ ਕਿ ਕਸੀਲੇ ਵੀ ਨਹੀਂ ਪੱਤੋ ਕਾਲਾ ਉਹਨੂੰ ਕੀ ਨਹੀਂ ਹੋਣਾ। ਐਣੇ ਲੋਕ ਬੇਫੂਫ ਆ ਕਿਲੇ ਕਿ ਅੱਜ ਕੇ ਵਕਤਾਂ ਦੀ ਅਗਰ ਮਾਰੇ ਬੱਚਤ ਕਰਨੀ ਤਾਂ ਭਵਿਸ਼ਯ ਦੀ ਸੋ ਮਾਰੇ ਕੰਮ ਆਉਣੀ। ਤਾਂ ਜੀਵਨ ਦੀ ਬੱਚਤ ਤੁਸੀਂ ਸੰਚੇ ਮਤਲਬ ਆ ਜੋੜਨੋ ਤਾਂ ਆਦਮੀ ਜੀਵਨ ਕਈ ਪ੍ਰਕਾਰੇ ਉਤਾਰ ਚੜਾਵਾ ਕਾ ਪਰਿਪੂਰਨ ਹੋਆ। ਤਾਂ ਸੁੱਖ ਦੁੱਖ ਜੀਵਨੇ ਦੋਈ ਪਹਿਲੂ ਆ। ਕਰੋੜਪਤੀ ਵੀ ਇੱਕ ਹੀ ਪਲਾ ਦੇ ਕੇ ਕੰਗਾਲ ਹੋ ਸਕਾ ਤੁਸੀਂ ਆਦਮੀ ਰੁਚ ਕੀ ਮਾਠੀ ਮਾਠੀ ਬੱਚਤ ਭਵਿਸ਼ਯ ਦੀ ਬੜੀ ਰਾਸ਼ੀ ਬਣਨੇ ਜਿੱਦਾਂ ਕਾ ਸੋ ਆਪਣੇ ਸੁਪਨੇ ਪੂਰੇ ਕਰ ਸਕਾਂ। ਇੱਕ ਇੱਕ ਕਰਿਆ ਲੱਖ ਰੁਪਏ ਬਣਾਉਣੋ ਇੱਕ ਹੀ ਸਾਥੀ 1,00,000 ਰੁਪਏ ਪਾਣੀ ਤੁਲਨਾ ਕਾ ਜ਼ਿਆਦਾ ਆਸਾਨ ਆ। ਹਰ ਮਹੀਨੇ ਉਹ ਬਜਟ ਬਣਾਉਣ ਦਾ ਬਿਰੀ ਹਮ ਆਪਣੇ ਖਰਚਿਓ ਹਿਸਾਬ ਡਾਣੋ ਚਾਹੀ। ਇੱਦਾਂ ਕਾ ਜੋ ਪਤਾ ਲੱਗਾ ਕਿ ਫਿਜ਼ੂਲ ਖਰਚੇ ਕਿਹਦੇ ਲੱਗੇ ਨਹੀਂ ਹੁੰਦੇ। ਤਾਂ ਭਾਰਤ ਸਰਕਾਰ ਅੱਜ ਕਈ ਯੋਜਨਾਏ ਲਾਗੂ ਕਰਦੇ ਵੀ ਲੱਗੇ ਨੇ ਤਾਂ ਜੋ ਲੋਕ ਕੰਮ ਰੁਪਏ ਬਚਾਇਆ ਪੈਸੇ ਜਮ੍ਹਾਂ ਕਰ ਸਕਾਂ ਅੱਜ ਕੋਈ ਯੁੱਗ ਜ਼ਰੂਰਤੀ ਚੀਜ਼ਾਂ ਕਾ ਭਰੂ ਨਵਾਂ ਹਮਲੇ ਬਾਰੀ ਕਹਿ ਕਹਿ ਨਹੀਂ ਦਿਸ਼ ਤੋ ਕਿ ਜੋ ਵੀ ਲੈਣੋ ਜੋ ਵੀ ਲੈਣੋ ਅਤੇ ਤੇ ਹੀ ਜ਼ਿਆਦਾ ਜ਼ਰੂਰੀ ਆ ਕਿ ਇਨਸਾਨ ਨੇ ਆਪਣੀ ਕਮਾਈ ਉਹ ਮਾਠਾ ਜੋ ਹਿੱਸਾ ਬੱਚਤੀ ਲਾਉਣੋ ਚਾਹੀ। ਤਾਂ ਲੋਕਾਂ ਸਿਰਫ ਬੱਚਤ ਬਾਰੇ ਦੀ ਨਹੀਂ ਸੋਚਣਾ ਚਾਹੀ ਬਲਕਿ ਜ਼ਰੂਰਤ ਅਨੁਸਾਰ ਸਹੀ ਜਗ੍ਹਾ ਦੀ ਲਾਉਣੋ ਵੀ ਚਾਹੀ ਤਾਂ ਕਿ ਭਵਿਸ਼ਯ ਦੀ ਇਹ ਬੱਚਤ ਕਾ ਲਾਭ ਮਿਲ ਸਕਾ। ਤਾਂ ਜੀ ਪੈਸੇ ਬਚਾਉਣੇ ਜਿਹੜੇ ਕਿ 6 ਤਰੀਕੇ ਜਿਹੜਾ ਬੱਚਤ ਜਾਊਗਾ ਕਿ ਚਾਹੀ ਬਣਾਉਣੋ ਤੁਸੀਂ ਤਿੱਤੋਂ ਪਾਲਣ ਵੀ ਚਾਹੀ ਕਰਨੋ ਫਿਜ਼ੂਲੇ ਖਰਚੇ ਕੰਮ ਕਰਨੇ ਚਾਹੀ ਮਹੀਨੇ ਬਿੱਲੇ ਤੁਲਨਾ ਹਮਾ ਕਰਨੇ ਚਾਹੀ ਖਾਣੋ ਗੌਰ ਕੇ ਹੀ ਚਾਹੀ ਬਣਾਉਣੋ ਤੁਸੀਂ ਛੂਟ ਤੁਸੀਂ ਪੇਸ਼ਕਸ਼ ਉਪਯੋਗ ਕਰਨੋ ਚਾਹੀ। ਬੱਚਤ ਖਾਤੇ ਦੇ ਪੈਸੇ ਜਮ੍ਹਾਂ ਕਰਨੇ ਚਾਹੀ ਤਾਂ ਪੈਸੇ ਬਚਾਉਣੇ ਜੋ ਤਰੀਕੇ ਅਪਣਾਇਆ ਤੁਮੇ ਨਾ ਸਿਰਫ ਆਪਣੋ ਆਜ ਸੁਰੱਖਿਅਤ ਬਣਾ ਸਕੀ ਬਲਕਿ ਆਪਣੋ ਭਵਿਸ਼ਯ ਵੀ ਉਜਵਲ ਬਣਾ ਸਕੀ। ਅਤੇ ਅੱਜ ਕਈ ਹਮੇ ਇਹਨਾਂ ਬੱਚਤੇ ਸੁਝਾਵ ਅਪਣਾਇਆ ਦੇਖਣੋ ਚਾਹੀ ਕਹਿਣ ਕੇ ਮਾਰੇ ਪੈਸੇ ਬਚਣੇ ਕਿਵੇਂ ਕਿਵੇਂ ਬੱਚਤ ਕਰਨੋ ਬੜੋ ਮੁਸ਼ਕਿਲ ਕੰਮ ਹੋਆ ਬਸ ਸ਼ੁਰੂਆਤ ਜਾਂ ਹੋਈ ਤਾਂ ਤੇ ਸਭ ਆਸਾਨ ਲੱਗਾ। ਤਾਂ ਜੀ ਜੋਤੀ ਥੋੜ੍ਹੀ ਜਿਹੀ ਜਾਣਕਾਰੀ ਐਵੇਂ ਡਿਉਂਦਾ ਡਿਉਂਦਾ ਸੁਣੀ ਇੱਕ ਲੋਕ ਗੀਤ।

ਬਾਈ ਸੀ ਦੋ ਕਿਨੋਸ ਗਿਥੰਗ ਤਾਰੋਂ ਚੀਚ ਨਿਓ ਕਿਸ਼ੋ ਹਿਮਾਚਲ ਪ੍ਰਦੇਸ਼ ਭਾਰਤੂ ਇਤ ਹਜਸ ਉੱਤਰ ਪਸ਼ਚਿਮੀ ਜੋ ਰਾਜ੍ਯ ਤੋ ਨਿਓ ਜੰਗਸੂ ਜਾਗਾ ਪੰਖਿਆਂਤਾ ਵਾਲੀ ਸ਼ਾਰੀ ਸ਼ਾਂਤ ਰੰਗ ਤਕੜਾ ਸਾਂਸਕ੍ਰਿਤਿਕ ਵਿਰਾਸਤ ਨੀਮੋ ਬਜੇਸ ਦੇ ਭੂਮੀ ਲੋਸਮਰੇ ਹਿਮਾਲਯ ਥੁਮੋ ਬੋਸੇਸੇ ਜੂ ਰਾਜ੍ਯ ਤੇਗੇ ਤੇਗੇ ਰਾਂਗੋ ਪੋਮਿਸ ਬੰਗੀ ਵਾਲੀ ਸ਼ਾਰੀ ਘਾਟੀ ਗੋ ਸ਼ੋਨਾ ਕਤੋ ਦੋਗੀ ਗਰੰਗੋ ਰੰਗ ਵਾਲਬੋਦੀ ਦੋਕ ਜਾਂਗਾਲਿਸ ਗਿਰੇਰੇ ਤੋ ਮਰੇ ਵੈਸੇ ਹਿਮਾਚਲ ਪ੍ਰਦੇਸ਼ੂ ਦੋਕ ਚੇਈ ਦੇਸ਼ਾ ਰਾਂਗੋ ਗਰੰਗਿਸ ਥਤ ਨਾ ਥਤ ਦੋਕ ਆਈਖ੍ਯਾਨ ਧਾਰਮਿਕ ਜੂ ਬਤੰਗੋ ਰੰਗ ਜੁੜਰੇ ਤੋ ਨਿਓ ਜੰਗ ਹਮ ਖ੍ਯਾਮਾਲੀ ਉਸ਼ਕ ਮੰਦਿਰੋ ਰੰਗ ਪਵਿੱਤਰ ਤਿਥੰਗੋਲੀ ਤੋਸ਼ਮਦੇ ਹਿਮਾਚਲ ਸੰਸਕ੍ਰਿਤਿ ਬੋਲੀ ਰੰਗ ਗਾਸਗੋਨੂ ਬਾਰੇ ਬਾਤੇਸ਼ਮਾ ਤਾਂਗਮਾ ਹਿਮਾਚਲ ਸੰਸਕ੍ਰਿਤਿ ਵਾਲੀ ਸਾਦਾ ਰੰਗ ਲੋਕ ਤੋਕ ਪਰੰਪਰਾ ਗੋ ਰੰਗ ਦੋਕ ਮਿਲਾ ਜੁਲਾ ਦੋ ਮਦੇ ਭਾਸ਼ਾ ਠਤੋ ਜੰਗਸੂ ਦੋਕ ਖਾਸ ਅਧਿਕਾਰਿਕ ਭਾਸ਼ਾ ਤਾ ਹਿੰਦੀ ਤੋ ਨਿਓ ਆ ਦੋਕ ਆਮ ਬੋਲੀਊ ਸਿਆ ਖਿਆਨਤਾ ਪਹਾੜੀ ਕਾਂਗੜੀ ਮੰਡਿਆਲੀ ਕੁੱਲੂਵੀ ਕਿਨੌਰੀ ਬੋਲੀ ਦੋਕ ਜੰਗ ਲੋਸਮਰੇ ਗਾਸਗੋਨ ਬੋਨਿੰਗਜ਼ੋ ਹਾਲੇ ਲਾਂਚਿਤ ਜੂ ਬਾਰੇ ਬਾਤੇਸ਼ਮਾ ਤਾਂਗਮਾ ਬੋਨਿੰਗਜ਼ੋ ਪਾਰੰਪਰਿਕ ਦੋਕ ਕਮੀ ਸੁਥੋਨ ਆਈਦੋਕ ਚਾਮੂ ਦੋਕ ਕੁਦਿਸ ਲਾਂਸ਼ਿਤ ਗਾਸੋ ਹਿਮਾਚਲੀ ਠੇਪਿੰਗ ਤੋ ਨਿਓ ਜੂਤਾ ਕਿਸ਼ੋ ਹਿਮਾਚਲ ਸੁ ਪਹਿਚਾਨ ਤੋ ਮਰੇ ਬੋਨਿੰਗਜ਼ੋ ਲਿਖਿਆਂਤਾ ਕਮੀ ਸਲਵਾਰ ਡਾਠੂ ਠੇਪਿੰਗ ਪਾਰੰਪਰਿਕ ਦੋਕ ਗਾਸਗੋਨ ਲਾਂਚਿਤ ਕਿਨੋਰਿੰਗ ਸੁ ਰੰਗ ਕੁੱਲੂ ਸੁ ਦੋਕ ਚਾਮੂ ਸ਼ੋਲਤਾ ਦੁਨੀਆ ਦੇਨ ਮਸ਼ਹੂਰ ਤੋ ਨਿਓ ਦੰਗਸੀ ਬਾਈ ਸੇ ਹਿਮਾਚਲ ਸੁ ਨਾਟੀ ਯਾਨੀ ਚਾਸ਼ਮੀਕ ਤਾ ਕਿਸ਼ਾਨੂ ਵਾਲੀ ਮਸ਼ਹੂਰੀ ਤੋ ਮਰੇ ਜੋਰੰਗ ਏਕੇ ਡੈਂਡਾ ਸਕਾਇੰਗ ਬਾਕਾਇੰਗ ਤਿਵਾਰੰਗੋਨੂ ਲਾਂਸ ਮਰੇ ਦੰਗਸੀ ਭਜੰਤਰੀ ਹੁਨ ਡੋਲ ਨਗਾੜਾ ਸ਼ਹਿਨਾਈ ਜੰਗਸੂ ਪਾਰੰਪਰਿਕ ਵਾਦਯ ਯੰਤਰ ਤੋ ਮਰੇ ਹਿਮਾਚਲ ਪ੍ਰਦੇਸ਼ ਹੁਨ ਪੋਲੀਸੋਨੂ ਕੋਚੰਗਤਾ ਇ ਤਕੜਾ ਰਾਜ੍ਯ ਦੂ ਮਰੇ ਜੰਗਸੂ ਪੋਲੀਸੋਨੂ ਕਮਾਇਮੋ ਸਾਧਨ ਕਿਸ਼ੀ ਬਾਗਵਾਨੀ ਕੋਚੰਗ ਦੂ ਮਰੇ ਜੂ ਰਾਜਿਓ ਤੇਗ ਮਾਸ ਸ਼ੁਮਨਿਜ਼ਾ ਫੀਸਦੀ ਆਬਾਦੀ ਦਾ ਕਿਸ਼ੀ ਕੋਚੰਗ ਤੋ ਮਰੇ ਜੂ ਰਾਜ੍ਯ ਪੰਗ ਭਾਰਤ ਦੇਸ਼ੋ ਸਿਓ ਰਾਜ੍ਯ ਲੀ ਲੋਜ ਸ਼ਿਮਲਾ ਕੁੱਲੂ ਕਿਨੋਰਿੰਗਸੂ ਸਿਓਤਾ ਵਿਦੇਸ਼ੋਨੂ ਨੂ ਰੈਸ ਮਰੇ ਜੂਰੰਗ ਏਕੇ ਪਲਮ ਖੁਮਾਨੀ ਬੇਰੀਸ ਜੂ ਵਾਲ ਬੋਦੀ ਦੋਕ ਖੇਤੀ ਦੂ ਮਰੇ ਬਾਈਸੀ ਜੂ ਰਾਜ੍ਯ ਅਨੁਗਾ ਬਾਰਾਮਾਸੀ ਗਰਮੋ ਨੂਮੂ ਬਜੇਸ ਹਿਮਾਚਲੂ ਦੋਕ ਪਨ ਬਿਜਲੀ ਉਤਪਾਦਨ ਵਾਲ ਬੋਰੀ ਹਾਚਿਤ ਮਰੇ ਜੰਗ ਪੈਦਾ ਹਾਚਿਸ ਬਿਜਲੀ ਅਨੂ ਦੋਕ ਪਾਦਿਸ਼ਪਾਨੂ ਹੁਨ ਰਾਜ੍ਯੋ ਨੂ ਹਲਿੰਗਾਨਾ ਦਿੱਲੀ ਪੰਜਾਬ ਹਰਿਆਣਾ ਪੰਗ ਰੈਸ ਮਰੇ ਸੋਲਨਸੂ ਬੱਦੀ ਜਾਗੋਤਾ ਏਸ਼ੀਓ ਜ਼ੋ ਤੀਕ ਦੋਕ ਸ਼ੈਲੋਨੂ ਲਾਂਸਿਆ ਜਾਗਾ ਹਾਚਿਸ ਤੂ ਮਰੇ ਦੰਗਸੀ ਹਿਮਾਚਲ ਪ੍ਰਦੇਸ਼ੂ ਪ੍ਰੇਟਨੂ ਕੋਚੰਗ ਵਾਲੀ ਤਕੜਾ ਰਾਜ੍ਯ ਤੋ ਮਰੇ ਸ਼ਿਮਲਾ ਤਾ ਜੰਗ ਖਿਆਂਤਾ ਕਿਸ਼ੋ ਰਾਜੂ ਰਾਜਧਾਨੀ ਤੋ ਮਰੇ ਜੰਗਸੂ ਮਾਲ ਰੋਡ ਰਿਜ ਤਾ ਪ੍ਰੇਟਕੋਨੂ ਵਾਲੀ ਗਿਆਮਿਕ ਜਾਗਾ ਤੋ ਮਰੇ ਦੰਗਸੀ ਬਾਈਸੀ ਮਨਾਲੀ ਰੰਗ ਸੋਲੰਗ ਵੈਲੀ ਸਿਆ ਜੂ ਐਡਵੈਂਚਰ ਜੂ ਸਪੋਰਟਸੂ ਤੋ ਤਾਂਗੇ ਸਾਲਿੰਗਾਨਾ ਪੈਰਾਗਲਾਈਡਿੰਗ ਸਕਿੰਗ ਜੂ ਟ੍ਰੇਨਿੰਗ ਦੋ ਮਰੇ ਟ੍ਰੈਕਿੰਗ ਤਾਂਗੇਸ ਵਾਲੀ ਦੋਕ ਮਸ਼ਹੂਰ ਦੂ ਮਰੇ ਜੂਰੰਗ ਏਕੇ ਬਾਈਸੀ ਅਟਲ ਟਨਲਤਾ ਜੁਨੀਓ ਖਿਆਂਤਾ ਜ਼ੋਲਾਮੇਸ ਰਾਜਮਾਰਗ ਸੁਰੰਗੋਨੁਚ ਤੋ ਮਰੇ ਜੂ ਮਨਾਲੀ ਪੰਖਿਆਂਤਾ ਲਾਹੌਲ ਘਾਟੀ ਰੰਗ ਜੁੜੇ ਤੋ ਮਰੇ ਆਈਦੋ ਕੁਨ ਡਲਹੋਜੀ ਰੰਗ ਖਜਿਆਰਲੀ ਵਾਲੀ ਸ਼ਾਰੇ ਜੂ ਕੁਦਰਤਿਸ ਜੰਗਸੂ ਜਾਗਾ ਪੰਗ ਹੋਤਾ ਸ਼ਾਰੇ ਲਾਲਾਬਾਈ ਜੂ ਪੰਗ ਭਾਰਤੂ ਮਿਨੀ ਸਵਿਟਜ਼ਰਲੈਂਡ ਮਰੇ ਲੋਸਪਾਤੰਗ ਮਰੇ ਦੰਗਸੀ ਦੋ ਕੁਨ ਲਾਹੌਲ ਸਪੀਤਿ ਤਾ ਖਿਆਂਤਾ ਲਿਸਕ ਜੂ ਰੇਗਿਸਤਾਨੂ ਨਾਮੰਗਸ ਤੋਕ ਮਸ਼ਹੂਰ ਮਰੇ ਜੰਗਸੂ ਆਨੂ ਘਾਟੀ ਗੋ ਚੰਦਰਤਾਲ ਝੀਲ ਰੰਗ ਪ੍ਰਾਚੀਨ ਬੋਧ ਮਠੋਨੂ ਤਾਂਗੇਸ ਦੁਨੀਆ ਦੇਨ ਮਸ਼ਹੂਰ ਮਰੇ ਬਾਈਸੀ ਦੋ ਕਿਸ਼ੋ ਕਿਨੋਰਿੰਗ ਸੁਲੀ ਖਿਆਂਦਾ ਬਾਤੰਗ ਬਤਿਆ ਸ਼ਮਾ ਤਾਂਗਮਾ ਕਿਸ਼ੋ ਕਿਨੋਰਿੰਗਲੀ ਕੰਮ ਮਾਸ ਮਰੇ ਹੁਨਾਸੁ ਵੀਰੰਗ ਖਿਆਂਤਾ ਕਿਸ਼ੋ ਕਿਨੋਰਿੰਗਲੀ ਸਦੇ ਬੋਸ਼ੰਗ ਵਾਲ ਬੋਧੀ ਪ੍ਰੇਟਕੋ ਬਸ ਮਰੇ ਸ਼ੋਲੋ ਜੰਗਸੁ ਕੁਦਰਤਿ ਸੁਨ ਸ਼ਾਰੇ ਜਾਗਾ ਲਾਲਾ ਜੁਪੰਗ ਖਿਆਮੂ ਬਸ ਗੁਨੋ ਦੋਕ ਪੋਮ ਖਿਆਮੂ ਬਸ ਮਰੇ ਬਾਈਸੀ ਹਿਮਾਚਲ ਪ੍ਰਦੇਸ਼ ਏਕੋ ਪੋਮਿਸ ਬੰਗ ਬੰਗ ਰਾਜ੍ਯ ਇਮਾਨੀ ਜੰਗਸੂ ਕੁਦਰ